0: ਤੋਸਾ ਗੀਤਲੋ ਸੁਣਿਓ ਬੱਦਰੀ ਵਿਆਸ ਬਿਆਨਾ ਸਾਥੀਆਂ ਗਾਇਡੋਰ ਚਿੱਕੀ ਗੀਤ ਮੈਂ ਬਾਤ ਕਹੀ ਹੈ ਵੀ ਚੀਜ਼ ਰੋ ਆਪਾਂ ਨੇ ਧਿਆਨ ਰੱਖਣਾ ਹੈ ਗਾਡੀ ਜਦ ਵੀ ਚਲਾਓ ਧੀਰੇ ਚਲਾਓ ਔਰ ਆਪਣੀ ਦਿਸ਼ਾ ਜੀ ਕੀ ਹੈ ਬਤਾਈੜੀ ਹੈ ਵੀ ਮੈਂ ਚਲੋ ਇੰਨੇ ਮਿੰਨੇ ਦਾਏ ਬਾਏ ਆਪਾਂ ਜਾਂ ਕੱਟ ਮਾਰਾਂ ਨਹੀਂ ਤਾਂ ਬਿਉਂ ਕਈ ਤਰ੍ਹਾਂ ਦਾ ਨੁਕਸਾਨ ਵੀ ਹੋ ਸਕੇ
1: ਬਿਲਕੁਲ ਔਰ ਅਬ ਦੇਖੋ ਉਹ ਜੋ ਗੀਤੜ ਲੋ ਆਪਾਂ ਸੁਣਿਓ ਇਹਦੀ ਫਰਮਾਇਸ਼ ਜੇ ਕਿ ਆਪਾਂ ਨੇ ਭੇਜੀ ਬਾਂਗਾ ਨਾਮ ਜਿਹਾ ਹੈ ਮੈਂ ਆਪਣੇ ਬਾਂਚ ਬਤਾ ਦੂੰ ਔਰ ਦੇਖੋ ਪਹਿਲੋ ਮੇਲ ਆਪਾਂ ਨੇ ਭੇਜਿਓ ਹੈ ਪਦਮਾ ਟਾਕਿਜ ਨੇਪਾ ਨਗਰ ਮੱਧ ਪ੍ਰਦੇਸ਼ ਸੋ ਸੁਦਰਸ਼ਨ ਔਰ ਅੰਗ ਸਾਗੇ ਹੈ ਚੰਪਾ ਔਰ ਲਲਿਤ ਔਰ ਅਗਲੀ ਜੇ ਫਰਮਾਇਸ਼ ਆਪਾਂ ਇਹ ਫਰਮਾਇਸ਼ ਕੇ ਲਈ ਔਰ ਜਗ੍ਹਾ ਆਪਣਾ ਕਰਨਾ ਕਾਗਜ਼ ਆਇਆ ਹੈ ਜੇਲ ਰੋਡ ਦਿੱਲੀ ਸੋ ਲਾਲ ਬਾਬੂ ਦੀਵਾਨਾ ਉਮਾ ਰਾਜ ਔਰ ਦਿਵਿਆ ਭਾਰਤੀ ਔਰ ਗੋਰਾਇਆ ਜਲੰਧਰ ਸੋ ਸੰਦੀਪ ਕੌਰ ਪ੍ਰਭਾ ਕੌਰ ਔਰ ਮੇਰਠ ਬਾਈਪਾਸ ਸੋ ਰਾਧਿਕਾ ਕੌਰ ਔਰ ਆਰਤੀ ਕੌਰ
0: ਔਰ ਪਾਨਰੀ ਆਈ ਡੀ ਐਮ ਆਖਣਾ ਜੈਨਨ ਵਿਆਸ ਕੋਲੋਨੀ ਬੀਕਾਨੇਰ ਸੋ ਡਾਕਟਰ ਅਸ਼ੋਕ ਕੁਮਾਰ ਸਾਈ ਸ਼੍ਰੀਮਤੀ ਸੰਤੋਸ਼ ਸਾਈ ਰਾਜ ਸ਼੍ਰੀ ਔਰ ਗੌਰਵ ਸਾਈ ਔਰ ਇੱਕ ਔਰ ਪਾਨਰੀ ਮੱਖਣਾ ਆਈ ਡੀ ਐਸਾ ਗੀਤ ਸੁਣਨਾ ਸਾਨੂੰ ਬਾਹਰ ਰੇਲਵੇ ਕੋਲੋਨੀ ਹਨੁਮਾਨਗੜ੍ਹ ਜੰਕਸ਼ਨ ਸੋ ਜਗਮਾਲ ਸਿੰਘ ਡਾਗਲਾ ਹੈਪੀ ਡਾਗਲਾ ਜੀ ਐਸ ਨਾਇਕ ਸ਼ੋਭਾ ਨਾਇਕ ਔਰ ਸਮਸਤ ਡਾਗਲਾ ਪਰਿਵਾਰ ਔਰ ਕਾਰਕ੍ਰਮ ਆਪਾਂ ਅੱਗੇ ਵਧਾਵਾਂ
1: ਔਰ ਅੱਗੇ ਦੇਖੋ ਸੁਣਾ ਆਪਾਂ ਕੈਸ਼ਮ ਆਗ ਲੋਕੀ